ਵੱਡੀ ਲਟੀਨਾ ਚਿਕਨੀ ਚਮੇਲੀ ਕਟ ਕਟ ਰੀਨਾ ਸੱਚ ਬੋਲਾ ਤਾਂ ਸ਼ਾਹਰੁਖ ਖਿਸ਼ਕ ਕਮੀਨਾ ਤੂੰ ਨੇ ਯੂਥ ਕੀਆ ਬਰਬਾਦ ਹੈ ਤੂੰ ਇੱਕ ਨੰਬਰ ਬਾਕੀ ਤੇਰੇ ਬਾਦ ਹੈ ਟੀਚਰ ਕੇ ਲੈਕਚਰ ਯਾਦ ਹੋ ਨਾ ਹੋ ਤੁਝੇ ਬਾਦਸ਼ਾਹ ਕੇ ਗਾਣੇ ਸਾਰੇ ਯਾਦ ਹੈ।

0: ਹੋਰ ਕੀ ਤੂੰ ਭਾਲਦੀ ਜੇ ਜਾਨੀ ਤੇਰੇ ਨਾਲ ਉਹ ਕੋਈ ਲਿਖਦਾ ਤੇਰੀ ਜ਼ੁਲਫਾਂ ਤੇ ਕੋਈ
1: You are listening to 103.3 FM HD2 WPRP Princeton New Jersey and 92.7 W224 CW Franklin Park New Jersey Radio Mirchi
2: It's hot